0: I'm so thankful to the people who make this possible. Without them, so many people would not see again. But because of them, they have the gift of sight.
1: ਉਹਨਾਂ ਦੇ ਵਿੱਚ ਵੇਖੋ ਜੀ ਮਾਲਕ ਦੀ ਪ੍ਰਭੂ ਦੀ ਜੋਤ ਆ ਉਹ ਭਲਾ ਕਰਦੇ ਆ ਸਾਡੀਆਂ ਦੁਆਵਾਂ ਉਹਨਾਂ ਦੇ ਨਾਲ ਆ ਇਸੇ ਤਰ੍ਹਾਂ ਸੇਵਾ ਕਰਦੇ ਰਹਿਣ।